ਵਧਾਇਆ ਤੈਨੂੰ ਤੱਕਿਆ ਤੇ ਸਾਇਆ ਤੇਰੇ ਨਾਲੋਂ ਵੱਧ ਸਕੂਨ ਆਹ ਮੈਂ ਪੀਰਾਂ ਦੇ ਜਾਇਆ ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆਇਆ ਮੈਂ ਪਹਿਲੀ ਵਾਰੀ ਵੇਖਿਆ ਆਸਮਾਂ ਤੋਂ ਨਸ਼ਾ ਆਇਆ ਮੈਂ